ਦਰੀਆਂ ਬਿਛੀਆ ਬਜਨਾ ਹਾਤਨ ਫੇਰੇ ਨਏ ਨਏ ਕੰਗਨਾ ਪਾਉਂਗਰੀਆ ਬਿਛੀਆ ਬਜਨਾ ਹਾਤਨ ਫੇਰੇ ਨਏ ਨਏ ਕੰਗਨਾ ਪਾਵਨ ਮੈਂ ਚਮਕੇ ਪਾਈ ਅਲੀਆ ਨੋਨੀ ਸੁਹੇ ਨਾ ਤੁੰਗਰੀਆ ਮਰੀ ਹੈ ਮਰਿਆਦਾਰ।

ਰਾਣੀ ਸੁਰ ਗਲੇ ਦੀ ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਤੇ ਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ।

0: ਮਿੰਟਾਂ ਚ ਸਰਕਾ ਕੇ ਮੈਂ ਕੱਚੀ ਅੱਬਾ ਫਿਰ ਖੁਲਵਾਓ ਕਿ ਜਈ ਹੈ ਜੀ
1: ਸਹੀ
0: ਕਹਿ ਰਹੇ ਬਾਬਾ ਨੇ ਬਾਤ ਖੋਲੀ ਸੁਬਨ ਸਮਝ ਗਏ ਮਾਂ ਟਾਠੀ ਮਾਰੀ ਸਰਕਾ ਕੇ

0: ਦੀ ਕੌਮ ਨੀ ਖੋਲੋ ਕੰਥ ਕੇ ਵਾਰ ਲੇਕਿਨ ਨਾ ਉੱਥੇ ਕਹੀ ਕੇ ਵਾਰ ਨੀ ਖੋਲੀ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮੈਂ
1: ਸੰਕ ਬਜੇ ਸਾ ਦੂਜਾ ਵੇਰੇ